0: ਕੁੜੀ ਅੱਤ ਕੁੜੀ ਅੱਤ ਕੁੜੀ ਚਾਕੂ ਤਲਵਾਰੀਆਂ ਛੁਰੀਆਂ ਕੁੜੀ ਆਦੇ ਚਾਰਮੈਂਟ ਕਰਦੇ ਨਮਸਤੇ
1: ਬਲੌਂਡ ਲੱਟੀ ਨੂੰ ਤੇ ਚਿੱਟੀਆਂ
0: ਹਾਈ ਕੁੜੀ ਹਲੋ ਕੁੜੀ ਮਜ਼ਾ ਮਜ਼ਾ ਲੈ ਲੈ ਕੁੜੀ
1: ਸਾਲਟੀ ਸਪਾਈਸੀ ਤੇ ਮਿੱਠੀਆਂ